ਨਾਸ਼ ਕਰੇ ਜਮੂਰਾ ਦੇਖੇ ਦੁਨੀਆ ਸਾਰੀ ਸ਼ਾਬਾ ਵਾਹ ਵਾਹ ਬੱਲੇ ਆ ਗਿਆ ਮਦਾਰੀ ਲੈ ਕੇ ਜਾਦੂ ਕੀ ਪਟਾਰੀ ਆ ਗਿਆ ਮਦਾਰੀ ਲੈ ਕੇ ਜਾਦੂ ਕੀ ਪਟਾਰੀ।